ਪੂਰੀ ਕਰਨ ਵਾਸਤੇ ਵੇ ਨਾਡੀ ਬਣਾਵਤਾ, ਤਲਾ ਬਣਾਵਤਾ, ਜੌਹੜ ਹੋਤਾ, ਕੁੰਡ ਹੋਤਾ, ਟਾਂਕਾ ਹੋਤਾ ਔਰ ਬਾਵੜੀਆਂ ਵੀ ਹੋਤੀ। ਤੋ ਇਨ ਤਰ੍ਹਾਂ ਉਹ ਪਾਣੀ ਰਾਤਾ ਕਿ ਜੋ ਵੀ ਮੇਰ ਉਹ ਪਾਣੀ ਹੈ ਉਹ ਹੈ ਉਨਮਾਇਨੇ ਭੇੜੋ ਹੋ ਤੋ ਔਰ ਉਨੀ ਪਾਣੀ ਨੇ ਵੇ ਕਾਮ ਲੇਵਤਾ। ਔਰ ਆ ਜੋ ਪਰੰਪਰਾ ਹੈ ਉਨ ਪਰੰਪਰਾ ਨੇ ਆਪਣੇ ਵੀ ਤੋ ਅੱਗੇ ਵਡਾਉਣਾ ਹੈ ਔਰ ਆਪਣੇ ਵੀ ਧਿਆਨ ਰੱਖਣਾ ਹੈ ਕਿ ਜਿਕੋ ਮੇਹ ਆ ਰਿਹਾ ਹੈ ਉਨ ਪਾਣੀ ਨੇ ਆਪਾਂ ਕੀਕਰ ਬਚਾਵਾ ਔਰ ਆਪਣੇ ਜੋ ਵੀ ਆਪ ਅਗਲੀ ਪੀੜ੍ਹੀ ਹੈ ਵਾ ਵੀ ਸਿੱਖੇ ਕਿ ਹਾਂ ਵੀ ਪਾਣੀ ਨੇ ਕੀਕਰ ਬਚਾਵਣਾ ਹੈ।